ਸ਼ਾਮ ਕੇ ਰਾਜੋ ਸ਼ਾਨੇ ਨਹੀਂ ਰੇ ਬਾਬਾ ਆਪਤੇ ਬਾਬਾ ਬਾਬਾ ਬਾਬੂ ਰਾਓ ਗਣਪਤ ਰਾਓ ਆਪਤੇ ਬੋਲ 106.2 ਦ